ਤਿਆਬਾ ਮੀਹੁੰ ਇੱਕ ਕਵਿਸ ਐਂਬਰੀ ਬਲਾ ਨੁਲਾ ਦੁਰਦਿਯ ਹਿੰਦੁਗੇ ਤਿਆਬਾ ਮੀਹੁੰ ਗੇ ਫਹਤੁਨ ਰਸੂਲਾ ਤਿਆਬਾ ਮੀਹੁੰ ਨ ਗਵਾ ਲਵਾ ਹਾਲੁਗੇ ਦੇਮ ਮੋੜਿਵਰਿ ਖਮਾ ਵਿਧਿਗੇ ਮੋੜਿਵਰਿ ਖਮਕੁੰ ਤਿਆਬਾ ਮੀਹੁੰ ਨ ਜਜ਼ਾ ਦਿਵਿ ਏਈ ਤਿਆਬਾ ਮੀਹੁੰ ਨ ਗਨੀਮਾ ਇਮ ਫਾਇਤਵਿ ਇੱਚਗੇ ਮੱਚਸ਼ਾਇ ਤਿਆਬਾ ਮੀਹੁੰ ਨ ਜਿਹੁਨੁ ਖੰਥਵਗੇ ਮੱਚ ਤਿਆਬਾ ਮੀਹੁੰ ਹਿਥਾਮ ਨੁਕੁਰੁ ਮੱਟਕੇ ಅಲ್ಲಾಹಿ ತಿಯಬಾ ಮೀಹುಂ ಕುರಾ ಕಂತ ಮೊಳ ದಿನವಡಿಗೆಂಬ ರಸ್ಕಲಾಂಗೇ.

ਬੈ ਮੀ ਹੁਨਮ ਮੁਸੀਬਤ ਆਈਸ ਜਿਹੁਨੀ ਮਾਹੀਏ ਹਮ ਕਸ਼ਵਰੂੰ ਇਹ ਮੁਸੀਬਤ ਗੇ ਦਿਗੁਨ ਇਹ ਉਰ ਨਥਿਯ ਬੈ ਮੀ ਹੁ ਵਨੀ ਜੱਸਾ ਫੇ ਖਲੇ ਗਫਾਨ ਵਿਦਾਲ ਵਾਸ਼ ਏਈ ਥਿਯ ਬੈ ਮੀ ਹੁੰ ਗੇ ਅਮਿਲ ਨਫਸ ਗੇ ਫਰਾਤੁੰ ਐ ਕਮਕੇ ਹਮ ਕਸ਼ਵਰੂੰ ਅੱਲਾਹੀ ਖੁਮ ਮੇ ਖਮਗ ਗੇ ਮੱਚ ਕੁਲਦੁਮ ਵੰਥ ਰਸਲਾਂਗੇ।

0: नौशन बुनदी बन नौशन किया वंकोरा मसिक कते
1: नौशन वस स्कूल और न दोस्तों वह हवेरो गाड़े का वगोते ऐसा करने किया वा एकमक वस बंदो दोस्तों वह हेंदुल हेल लगे देते गाड़े रो बदलना किया वे तो शाफियो के ही न मसिक के करने
0: शाफियो वस स्कूल और न दोस्तों हमारे एक अंडो गाड़ी का किया वे तो बदन दें स्कूल और न दोस्तों हेंदुल गाड़ी का हम किया वनी
1: वरक गिने गेम कोड़े हैं ता कुरंत शाफियो
0: खुम मिस वरक का गेम हुए स्कूल है
1: एकम बोने न स्क्रीन टाइम मम आगे ने वगो तो हैदा नुकुरा शे
0: ए हावर कंग हैदे नुकुरा में वकी लिमिटिंग ऑन ना ने कम बस
1: आ ती वरा रंगल गोते अस्तु केवम वावर नुके विदाने न मागे ने स्क्रीन टाइम बे नुकुरन्या
0: आ होरिहा मुदर रिसुम में सबदो दक्कनी एवा कता दो मी वर तफात जमाने कुरिया मिहारा मियति वर बड़ बदल वेफा
1: प्रिंसिपल के तजरिबा एम एस वर गिन फिलावर तक लिबेने
0: हिंगा ब स्कूल प्रिंसिपल के वाह का डो हाल
2: अबान मियार में बदल कलनी में स्कूल के प्रिंसिपल अहमद अब्दुल्ला सा प्रोग्राम के फरात वारा बड़ा मरहबा
3: शुक्रिया
2: सा मियारे के में स्कूल वारं हासा हरे मियारो में स्कूल अलीमस्यो बिल फहा कुरा हरो को बात और मियोगो तो सा के एहसास तक की
3: देमेती दरवरती फहा कुरे फदाम मियारे के में स्कूल हदे फसहरो फुरी एकमंगे उफा फाल कुरा मुंदा हर ऐमें मैं कुछ वस्तु ले करें वारंग हास्य प्रोग्राम तक मैं पाहा करें वे हिंगाज़ द मेरा स्कूल में तैयार वाले रस्मी जलसा है अब मैं प्रिंसिपल के हाईसी जाता हूँ मैं वार उफावे आगे का कोई सिंह ऐ सब की प्रिंसिपल मैं स्कूल फंसा सहार फॉर्मों के नसीब वेस्ली फाहोरी प्रिंसिपल हमें यहाँ कोई की कहें हैदिया पासार फॉर्म रिस हम ए प्रिंसिपल में हो रहे
2: अलगंडो वेस वारंग उफा वे मी स्कूल के मी दे मुनासबत का वेस सा प्रिंसिपल का हुन्ने वीती वे सा की वे तो केवा दिनों के दायरा ख्यार कुरे वे
3: सा मी रश स्कूल हूं केवा ने मी के सा दिये माले केवा हैंगे आगे का तो बड़े न्याम मी सा माले का केवी वारंग हिंदे थी हैंगे तो ऐहं कम बुमाया को ए हिसास सा ये कुरे उन वारा रंगला हैं मैं So, mi benum bi hama hakikatu gais tawli mi daira ya guligin. Rajya ke tawli mi haletu, eroin haletu, itura taragi ve haletu rangalo kurumatta ka. Ehme so, itura kiyabayagin hama mi daira kuri mi daira.
2: Era mihara konkal tafata ke to saifu hakulle vene?
3: Ma tikudin na vara rangalo mihara engeen tikudin tikiyon da maa haulu. Tikudin observe kolli mara rangalo engeen. Barang ufadu, barang aram, barang hikiam classroom tayar ketika di kiau nanti dani perihal resource tak ayak ko. Sebenarnya kalau kiau biar hamahagi itu guys, sebenarnya kami kalah proses tayar lipat, ne? Sebenarnya kiau biar hamah pampatur aja kalau mati guys, pulibat ti dili aja guys, abbat ti dili aja guys. Efah dah hari kiau kiau, eh nama sih miharu ketika di kiau nanti dani barang ufadu, barang aram, barang hikiam classroom tu.
2: Sa erus itu orang kata kuriat dia tu, kini tu ikan tanggul ni.
3: Itu orang kan erus sama, barak gadis sekolah tanggul ni. Demi sekolah hari itu swaha kurung gaya, sekolah sah kurung gaya. Mi huri ha activity tu juga, am bukan sama mulai ni sekolah ke mi dari baru misalnya mi kan tetap kurang ni. Enas mihar mi bangut by fahar sekolah mi plan kong hadali, ma dari baru nama mi kan tetap mi kurang ni. Hama Korea ke segota mihari barang ke leadership qualities, rangal korumat taka, barang gina program taka mihari sama school juga hingga bunge bade. Ege foreign nanti jakan nih, tiku dulu nam tiji begin ti dani.
2: Then sa kiev dua sahur di ma emme unda ko dua sah kiki ko bata.
3: Sa malay ke kiev dua sekol, eh barang hidde tiku kiev di ma dua sekol dengi eru ke kantet tahun naga tuh mes kan nengi. Eh nama es deng sa hama hibor tuje nukuram nengi. Hama hiddati kamuga aruhak ahivar kayak warga dia masaya kogan saya mihir miyad mihai sabade ebeg mane ki mi hivara warga dazuma kayak ko masaya ko fiya ko me kujuk skamya kurebe mi den er sa kiyevir gonjon tak es hunnana inge war bar gonjon tak kurimut nyaman jan geterek masak kettak en kuramu adi wahake ki regon ham gagan tenge fahum mi fote kiyala none homework kadala meslibe demmi hama soge mi ebne baba be forum ves ade do be mam me ba pe aves a ida mi hames baragina algon mi so ben annan so kare so mi ane e hali gole tan ferne ma baragina muran hinga samura rasa en naves so mi mam ba ben mi mi bono mi die no ne ke mi komme hali ge so benu kiyawash kiyawage mor mi kawash gauma hidup macam mana sih bayar orang? Eh memang, pemalang hidup macam bayar orang mati. Itu bahasa so hama tip berdua nak masak.
2: Hakikat ka principal ka hisabat dah kini tu masak ke kurang je ni?
3: Mi ilmu orang nama ki eh bahara borak kami. Eh memang, ilmu orang nama maksud hasil kurma taka. Korea dari orang mes borak masak ketak ke kurang je kan gabul kurang je. Borak masak katu Foni nanti jadi ber, eh memang sokolin dengen sokir bara hidup itu korre, eh nama wes, sairat korre biar mihar mihidi, sekolah principal ke magamuga, so eh memfortam headmaster kan kievis rajin beru, kievaya ngadi evaru so ya kanu fudu, so beru bi mi eh memati harubat dah, eh so ya abad wes amazaki Eka me korenya, ege em me rangalang eka koro. Eme me elad kore biya. So mihal midani, mege ham em me kusmina. Em me pao harupetuga mihal saminore.
2: Den saadakila vagotuga kobato principalunge em me muhimu dauraki?
3: Asdu hagigatuga mi principalunaki school hingan tibbawa em me isfara. Kami sekolah juga sana, motor. Nono kami sekolah juga sana. Vision kan leh arifah. Eh vision kami apa kurumat taka, kurubah role ki. Eh barab barugada barab fula role. Dari baru nak dewe thauli mungkin femba rangal kuruma. Dari baru mungkin discipline. Turang harudana ko rangal kuruma. Mujtah mungkin ehi teri kama ebbar dong bodagi. Sekolah juga mehiyogot ka rangal hingu. Kami ayah ko kikehen dari baru mungkin femba. So kabulu kurang itu ka, emm rangalak kuriya dani, mi community related approach school.
2: Dem principal ang hitado school hasa wa sabab taki kiko bato.
3: Emm fortama so jis o level ni maluma fahu hitado school teacher kang hore. Hama ay ako emm hitado school emm fortam principal kiko so. Emm ma so bara hagi ko pa so ufawe. Miskul ada teri, miskul itu dari baru nak ki, baru kiaman teri, diem teri, hulu heyo, kama kamera hita dari baru tak yang ura sekolah, eh meso miskul hasil.
2: Dengan kuting ke kiam ke film orang orang kurang taka kubat atau sekolah orang kurang munda masa ketika ki.
3: Mi film orang orang tahu leh mesti rumah taka, mi dari baru nak benua resource taka, dari baru nak benua ehenen kantat. School undani kod demo. School undani kantat dari baru na hami for kod demo. Hama ayah ko eki gahen. Femborang al tawli me deiru. Dayan bienu waan nama. Eme forutama iskan dayan me jihani. Teacher unge. Gabili yata itur kuru. Harudana kuru. Ebe furun kiwadi vama bienu kura techniques taka. Technology taka. Mi huriha ichige. Puriha mauluma taka ege. Mi practical bata. Kuliah teacher orang mes four kod dino. Hama emak saduga mihar mes. Irad korre biya barang awang hama sekolahuga lobet kuliah teacher orang. Funny gabil kang itu ru korumat taka. De program mihar soti revifa. Hama ayah ko kikeh mi mal adi atur teriak bebe by program togas mihar teacher orang. Phone mama mihar bani kandeli limifa. Hama emak pembarang orang tauli mes dino mat taka. Pembarang orang teacher orang taken ebejeh tibe.
2: Sa tawli mi daira gaulu vata tiri sahara vre gina duosi kobato de mi daira ga hasil kore un kankameki
3: mi eme gina duosone mi principal ya kan algo no mi mase kore boni hitado school ga eme hitado school un komme ahare ges o level natija ga top 10 ga no hemeni ama eme ahare besno dana Hama ayah ko kige mi school nimma mi school un bakwe genda dari baru nakki tawli ma lobi kura adi islami riveti usul tak lobi kura dini adi ebbawanta dari baru nta gotuga mole mujtama mole gawma faada kurum ਦਾਨ ਹਮ ਆਇਆ ਕੋ ਕੀ ਗਏ ਮਿਹਾਰ ਵਸ ਸਰਕਾਰ ਕੇ ਮਤੀ ਫੰਤੀ ਤੋ ਹੋਗਾ ਗਿਨਤੀ ਤੋ ਹੋਗਾ ਮਿਸ ਕੋਲ ਸਵਾਗ ਬੈਲੋ ਦਾ ਕੀਆ ਵਾ ਨਿਮਗੇਂ ਦੀ ਇਤ ਬੈਵਰ ਕੋ ਦਿਨ ਨੰਗ ਉਤੇ ਐਕਮ ਸਵਾਰੋਂ ਫਾਵ
2: ਕੀਆ ਵਾ ਦੇ ਨੰ ਗੇ ਤੋ ਦੇਨ ਸਾ ਐਮ ਮੇ ਸ਼ਾਵ ਗੋਰੇ ਨੀ ਕੋਂ ਕਮ ਗਾਤੋ
3: ਅਸ ਦੇ ਸਵਾਇ ਕਿ ਮੈਂ ਇਲੈਕਟ੍ਰੀਕਲ ਐਂਡ ਮੈਂ ਮਿਕਾਇ ਦਾ ਇਲਾ ਤੱਕ ਬਰ ਮੈਂ ਸ਼ਾਵ ਵੇਸ ਕੋ ਹੁਣ ਨੀ ਤੇ ਕੋ ਦਿਨ ਮੈਂ ਫੈਨਿੰਗਨ ਨਾਨ ਕਰਨੇ ਕਿ ਮੈਂ ਦੀ ਆਹਾਰ ਐਨੋ ਇਹ ਕੋਰੀ ਆਹਾਰ ਸਾਇੰਸ ਐਕਸਪੋ ਗਾ ਸਤਾਇਆਰ ਕੋ ਪਾਵਰ ਐਚੇ ਇਹ ਦਾਇਰਾ ਇਹ ਕੇ ਸਹਾਵਰ ਇੰਟਰਸਟ ਦਾਇਰਾ
2: ਦੈਨ ਸਾ ਹੋਸੋ ਕੋ ਤੋ ਹੈਦ ਕੋ ਰਵਣੀ ਕੀ ਨੇ ਤੋ
3: ਸਾ ਕੇ ਵਾਰਾ ਗੇ ਨਾ ਮੀ ਫੋਕਿਆ ਸਾਵੇ ਤਕ ਮੀ ਮੀ ਬਾਇਆ ਕਿਆ ਮੀ ਕਾ ਮਸਕ ਕੇ ਤੋ ਕੋ ਰਾ ਰਿਸਰਚ ਤੋ ਵਾਰਾ ਗੇ ਨਾ ਕਿਆ ਹਦਾਨ ਸੋ ਐਮ ਇਹ ਗਾਲੀ ਗਾ ਹਮ ਸੋ ਇਹ ਫਸ ਲਿਬੇ ਮੀ ਇੰਪਰੂਵਮੈਂਟ ਦੋ ਇਹ ਮੇ ਹੋਸੋ ਕੋ ਤੋ ਸੋ ਹਮ ਐਮ ਮੇ ਨਾ ਕੁਰਾਨੀ ਫੋਕਿਓ ਮਾ ਮੀ ਕਾ ਕੰਤ ਤੋ
2: ਸਾਧਕ ਦਾ ਗੋ ਤੋ ਕਾਮਯਾਬ ਦਰਿਵਰ ਕਾ ਵੇਵੇਣ ਕੀ ਨੇ ਤੋ
3: ਕਾਮਯਾਬ ਦਰਿਵਰ ਕੋ ਉਮਟ ਟਕਾ ਫੁਰ ਤਮ ਕੁਰੰਜ ਹੈ ਕਮਕੀ ਦੀਨੀ ਕੰਤ ਤਕ ਪਰ ਬੋੜੰਗ ਵਿਚ ਹੈ ਲੋਭ ਕੁਰੰ ਅਹੋਲ ਵੇਰੀ ਵਾਂ ਐਮ ਦੀਨੀ ਕੰਤ ਤੰਗੇ ਐਮ ਫੁਰ ਤਮ ਅਮੀ ਇਸਕੰਦੇ ਜੇ ਇੱਕ ਕੰਤ ਇਹ ਫੋਗਾ ਬਸਾ ਕੇਮਨ ਤੇਰੀ ਦਰਿਵਰ ਕਾ ਵਾਂ ਵਿਚ ਹੈ ਕੋਮ ਕਮ ਗੈਸ ਉਸੂਲ ਤਕ ਹਮ ਤਕ ਓਨ ਕੰ ਗਬੂਲ ਕੁਰੰ ਵਿਚ ਹੈ ਐਮ ਹੈਦੀ ਫੋਨ ਉਸੂਲ ਤਕ ਗਵਾਇ ਤਕ ਫੁਰੀ ਹਮ ਅਮਲ ਕੁਰਾ ਅਦਿ ਮੈਮ ਬਫੈਨ ਕਮ ਹਿਤਾ ਕੇਵਾ ਦੇ ਉਸਤਾਜ਼ ਉਨ ਬਸ ਕਮ ਹਿਤਾ ਅਦਿ ਤਿਮਾ ਬੁਰ ਬੁਰ ਕੋਮ ਮੀ ਹਕ ਬਸ ਕਮ ਹਿਤਾ ਤਿਮਾ ਬੁਰ ਕੁਰ ਕੋਮ ਕੁਜ ਜਕ ਓਗਾ ਤੇਰ ਹਲਾ ਜਾ ਕੁਜ ਜਕ ਵਿਚ ਜਿਆਮ ਇਹ ਕੁਜ ਜਾ ਇਰਾਦ ਕਰ ਬੀਆ ਵਾਰ ਹਲਵੀ ਸਪੀਡ ਕੋ ਕੁਰੀਆ ਦਾ
2: ਦੇ ਮੀ ਮੀ ਸਕੂਲ ਗੇ ਅਲਿਮਾਸੀ ਉਹ ਬੇ ਲਹਾਰੋ ਕਮਾਵਾਇਰੋ ਕੋਬਾ ਤੋ ਕੁਰੀ ਰੇ ਫਾਵਾ ਕੰ ਕਮਕੀ
3: ਮਿਹਾਰ ਮੇ ਆਤੀ ਇਵੈਂਟ ਪ੍ਰੋਗਰਾਮ ਤਾਂ ਨੇ ਮੇ ਮਿਹਾਰ ਦਾਨੀ ਮੇ ਰਸਮੀ ਜਲਸਾ ਹੈ ਤਿਆਰ ਵਮ ਅਸਮੀ ਜਲਸਾ ਹੈ ਤਿਆਰ ਵਮ ਟਕਾ ਕੁਰੰ ਜੇ ਵਾਰ ਬੈ ਔਰ ਮਸਕ ਕੇ ਤਕ ਨੇ ਬਹੁਰੇ ਇਹ ਵਾਰ ਬਾ ਗਿਨ ਇੱਜ਼ਤ ਤੇਰੀ ਆਦਿ ਮੀ ਸਕੂਲ ਹਿਦ ਮੈ ਕੁਰੇ ਵੀ ਵਾਰ ਗਿਨ ਬੇ ਬੇ ਫੂਲ ਮਸ ਵੜਾ ਗੰਨਾ ਮਾਨ ਹਮੇ ਆਇ ਕੋ ਕੀ ਗੇ ਮੀ ਸਕੂਲ ਇਸ ਤਰੀ ਵਾਰ ਮ ਸਮ ਵਾਰ ਬੜ ਇੱਕ ਮ ਵਾ ਕੇ ਕੀ ਤਿਆਰ ਵਮ ਗਾਨੀ ਮਸ ਮੇਲੇ ਨੇ ਬੇਰੀ ਨਾ ਅਸ਼ਗਰਾ ਜੇ ਤੋ ਨਾ ਸਮ ਹੈ ਕੋ ਕੀ ਗੇ ਐਵੇਂ ਕੁਰੀਅੰ ਮੀ ਦੇ ਹਫ਼ਤਾ ਹਾਂ ਦੋ ਤੇਰੇਗਾ ਸਵਾਮੀ ਵਾਰ ਹਲੀ ਸਪੀਡੂਗਾ ਮਸੇ ਕੋਲ ਮੁੰਦਾਣ ਮਿਹਾਰਸ ਹੈਗੇ ਪਲੈਨਿੰਗ ਤਾਂ ਕੁਰੀਅੰ ਵਿਦਾਣੀ ਗਾਇਨ ਚਾਟ ਵਸ ਮਿਹਾਰ ਹੈਦੀ ਇਹ ਚੀਜ਼ ਤਾਂ ਮਿਹਾਰ ਮੀ ਯਾਨੀ ਰਿਲੀਜ਼ ਕਰੂੰਗਾ ਮਸੇ ਕੇ ਮਿਹਾਰ ਕੋਲ ਐਵੇਂ ਸੋ ਉਮੀਦ ਕੁਰਾਨੀ ਹਮ ਮੀ ਅਲਿਮਸੀ ਬਿਲ ਫਾਹਾ ਕੁਰਮ ਟਕਾ ਕੁਰੀਅ ਗੇਂਦੇ ਹੁਣ ਇਵੈਂਟ ਤਾਂ ਹਮੇ ਗੇਂਦੀ ਬੀ ਡੈਂਗ ਹਮ ਇਹ ਸਕਸੈਸਫੁਲ ਗਾ ਹਾਂ ਵਾਹ ਕੇ ਗਿਰਾਦ ਕੁਰੇ ਵਿਆ ਮੇ ਰਸਮੀ ਹਫਲਾ ਵਸ ਹਮ ਇਹਾ ਫੁਰੀ ਹਮ ਇਹਾ ਕਾਮਯਾਬ ਕੋ ਗੇਂਦੇ ਵੈਣ ਕਮ ਮੇ ਅਸਲ ਮੇ ਹਗੀ ਗਤ ਕੇ ਮੇ ਸਕੂਲ ਕਮਿਊਨਿਟੀ ਮੇ ਵਤੀ ਗੋਲੀ ਲਾ ਮੇ ਹਿਫਾ ਪ੍ਰਿਆ ਬੇ ਫੁਰੂ ਇੱਕ ਇੱਕੀ ਗਾ ਹੈ ਇਹ ਨਮਾਜ਼ ਕ ਇਹ ਮਕਸਦ ਹਾਸਲ ਕਰ ਮਟ ਕਮ ਸੇ ਕਰੋ ਮਿਲ ਹੈ ਇਹ ਮੇ ਇੱਕ ਮਾਣੇ ਕਿ ਇਹ ਨਮਾਜ਼ ਕ ਇਹ ਮਕਸਦ ਗਾ ਪ੍ਰਿਆ ਬੇ ਫੁਰੂ ਇੱਕ ਵਾਰ ਕਮਾਇਆ ਇਖਲਾਸ ਤੇ ਕਮਾਇਆ ਕਮ ਸੇ ਕੋ ਪਿਆ ਕਮ ਬਸ ਕਾਮਯਾਬ ਵਾਣ
2: ਦੇ ਮਿਆਰ ਸਾ ਮੀ ਦਾਇਰੇ ਕੁਰਵਾ ਉਮੀਦ ਤੱਕ ਕੀ ਕੋ ਬਾਤ
3: ਸੋ ਮੀ ਕੁਰਾ ਮੀ ਵਰ ਬੈਰ ਉਮੀਦ ਨੇ ਬਹੁਰੀ ਮਿਆਰ ਮੀ ਦੁਨੀਆ ਕੀ ਬਾਵਣ ਵੇਫਾ ਦੁਨੀਆ ਇੱਤਾ ਇਹ ਮੀ ਵਰ ਬੈਰ ਗੁੰਜ ਹੁ ਤੋ ਵੇ ਸਬੁਰ ਵਰ ਬੈਰ ਬਦਲ ਤੋ ਵੇ ਸਬਾਲ ਖੁਦਿਨ ਨ ਵੇ ਸਬਾਲ ਅਦ ਹੈ ਕੰ ਕਮ ਵੇ ਸਬਾਲ ਇਹ ਨ ਸੋ ਬੈਰ ਨ ਮਨੀ ਦੀ ਵੈਰੀ ਹੁਲ ਗੁ ਹੈ ਮੁਜਤਮਾ ਗਾਉਮਾ ਫਾਇਦਾ ਕੁਰਾਨੀ ਰੰਗਲ ਖੁਦਿਨ ਤੱਕੇ ਉਫੇਦਿਗੇਂ ਦਿਓ ਕਮ ਕਮੇ ਹਿਤਾ ਰੰਗਲ ਖੁਦਿਨ ਤੱਕ ਮੁਝੇ ਤਮਾਨ ਨੂੰ ਕੁਮੇਂ ਦਿਓ ਇਹ ਸਭ ਬੇਨ ਇਹ ਸਭ ਉਮੀਦ
2: ਦੇ ਹਲਕੰਡ ਵਾਰੋਂ ਫਾਜ ਸਾਇਆ ਮੇ ਗੋ ਤਬਦਲ ਵੇ ਸਾਗੇ ਤਜਰਬਾ ਤਕ ਲਿਬੁਰ ਅਲੀ ਬੀ ਗੰਨ ਹਲਕੰਡ ਫੁਰਸਤ ਲਿਬੁਣੀ ਤੇ ਵਰ ਬੜ ਸ਼ੁਕਰੀਆ ਹਲਕੰਡ ਉਮੀਦ ਕੋ ਨਾ ਸਾਗੇ ਵਾਹਕ ਤਕ ਇਹ ਗੋ ਦਿਨ ਨਾ ਇਬਰਤ ਲਿਬੇਣ ਕਮ ਵਰ ਬੜ ਸ਼ੁਕਰੀਆ ਪ੍ਰੋਗਰਾਮ ਅਤੀ ਦੇਵ ਵਗਤ ਕੋ
3: ਮਰਵਾਬਾ ਹੈ
1: ನೌಶನ್ ಏರ್ವೇಸ್ ಪುಣೇಮನ್ ಪ್ರಿನ್ಸಿಪಲ್ ಗೆ ವಾಹಕ ತವರ ಇನ್ಸ್ಪೈರಿಂಗ್ ವಾಣೆ
0: ಪ್ರಿನ್ಸಿಪಲ್ ವರ ಗಿಣಂಗೆ ವಾಹಕ ತ ಶಯಾಕುರವೈದೋ
1: ವಕಿ ಟಾರ್ಗೆಟ್ ಬೇಣು ಕೋಗೆ ಕಿಯವಾ ಕುಜ್ಜಕ ಎವ್ವ ಸುರಹೆ ನೇಳನೆ
0: ಬೇಣು ವಣಿ ಗದ ಹಿವ್ವರ ಅಜುಮೆ ಕುರಿಮಸ್ ಬುಣಿ ಹೆಂ ಮೀ ಹಿತಾದು ಸ್ಕೂಲ್ಗೆ ಅಲಿಮಸ್ ಯೂಬಿಲ್ ಫಾಹಕುರ ಅಹರು ಎಹೆಂ ವಿಯಮ ಮಿ ಫುರ್ಸತುಗ ಮಿ ಸ್ಕೂಲ್ಗೆ ಎಹಾರಾಯ್ ಮಿಹಾರುಗೆ ದರಿವರುಣ್ಣ ಎಹಾರಾ ಮಿಹಾರುಗೆ ಖಿದುಮತ್ತೆರಿನ್ನ ಟೀಚರುಂ ಅದಿ ಬೆಲೆನಿವೆರಿನ್ನವೆಸ್ ತಹುಣಿ ಆರಿಸ್ ಕುರಂ
1: ವರ ಉಫಾವೆಚ್ಚ ಮಿ ಹಫ್ತಾಕ ಪ್ರೋಗ್ರಾಮ್ ಹಿತಾದು ಸ್ಕೂಲ ಖಾಸ ವೀತಿ
0: ಅದಿ ಮಿ ಫುರ್ಸತು ಹಿತಾದು ಸ್ಕೂಲ್ ದಾರಿವರುಣ್ಣಲ್ಲಿ ಬುಣೀತಿ
1: ಉಮ್ಮೇದು ವಾರ ಹಿತಾತ ಸ್ಕೂಲು ಗೆನಸ್ತಿಂಗ್ ಹುರಿಹ ಬಾತಕ್ಕೆ ಕಮುದಿಯ ಕಮ ಮೆಹಫ್ತಾಗ ಪ್ರೋಗ್ರಾಮ್ ಮಿ ಹುಷಾಯಳಿ ಹಿತಾದ ಸ್ಕೂಲಿ ನೌಶನ್
0: ಅದಿ ಹಿತಾದ ಸ್ಕೂಲು ಶಾಫಿಯು ಹುರಿಹ ಕಿಯವಾಕು ದಿನ್ನವೆಸ್ ಉಫಾ ಫಾಗತಿ ದುವಸ್ತಕ ಕಂಗೆದೆಂ ವಸ್ಸಲಾಮ ಅಲೈಕುಂ
4: ಮದರ್ಸಾ ಕುದಿಂಗೆ ಗಡಿ
5: ಇಲ್ಮಿ ನೂರುಂ ಹಿತ್ತಂ ಆರೋಕುರುವ ದೆದುಣಿಯಗೆ ವಾಜ್ವರಿಕಮ ಮಗು ದಕ್ಕಾದೆ
6: ತುಳಹೆಯ ಫುದುಂತೆರಿ ಉಫಾವಿರ್ದಿರುಳುಮಕ ರಾಸ್ತಾ ಫಹಿಕೊತ್ತೆ
5: ಉಮ್ಮೀದು ಆಕೊದ್ದಿ ಎಕಣಿವೆರಿಕಂ ಫಿಲುವಾದೆ
6: ದಿವೆಹಿರಾಜ್ಯಗೆ ಅಡು
5: ಎಂಹಾ ಸತರ್ಸೆಗ ಸಾಳಿಸ್ ನುವೆ ಕಿಲೋಹರ್ಟ್ಸ್ ಮೀಡಿಯಂ ವೇವ್
6: ಅಡಿಹ ನುವೆ ಮೆಗಹರ್ಟ್ಸ್ ಎಫ್ಎಂ ಬ್ಯಾಂಡ್
5: ಹಿಮಬಿ ವ್ಯಾಕ್ಸಿನ್ ದೆಡೋಸ್ ಜಹಮು ಹಿಮಬಿ ಜಹಮ್ಗೆ ಫುರ್ಸತ್ ನುವದಿಹ ಹತಿಂಗ್ ಇನ್ಸತ್ತೆ ಕೊಡಕೊದ್ದೆ ಅದಿ ಬಲಿ ಜಹುಣು ಕಮುಗಾವಿಯಸ್ ಬಲೀಗ ಬೋಡೋರುಮು ರಕ್ಕ ತೆರಿಗೊದ್ದೆ
7: ಹಿಮಬಿಹಿನ್ ರಕ್ಕ ತೆರುವ ಮತ್ತೆವೆ ವ್ಯಾಕ್ಸಿನ್ ಗೆ ತೆರೇಗ
2: ಮೀಸಲ್ಸ್ ವ್ಯಾಕ್ಸಿನ್
7: ಎಂಆರ್ ಮೀಸಲ್ಸ್ ರುಬೆಲ್ಲಾ ವ್ಯಾಕ್ಸಿನ್
2: ಎಂಎಂಆರ್ ಮೀಸಲ್ಸ್ ಮಂಪ್ಸ್ ರುಬೆಲ್ಲಾ ವ್ಯಾಕ್ಸಿನ್ ಹಿಮನೆ
7: ಹಿಮಬಿಹಿನ್ ರಕ್ಕ ತೆರುವ ಮೀಸಲ್ಸ್ ವ್ಯಾಕ್ಸಿನ್ ಗೆ ದೆಡೋಸ್ ಫುರಿಹಂ ಕುರೇಫಾವಾಕ ಯಾಕಿಂ ಕುರವ
5: ಹಿಮಬಿಹಿಗೆ ಅಲಾಮತೆ ಫೆಣಿಜನಮ ಲಸ್ನು ಕುರವ ಸಿಹಿ ಫರುವ ಹೋದವ
8: ಏ ಕೊಡಕು ಫಾತ ಜಿಹಿಲಮ ಆಹಾರಮ ಹ್ಯಾ ಕ್ಯಾರಿ ಗತಿಮೆ ಮಿಹ ಮುದಗುವಾಣ ಏನಾ ಚಾ ಪಿನ್ ನಂಬರ್ ನು ಫೆಣ್ ಹಿಸಾಬೆ ಗಂತಿಬೆ ಮಾಣಿ
9: ಆ
8: ಕೊಬ ಮಿತಾ ಹುಣ ಡಸ್ಟ್ಬಿನ್ ಎಹರಿದೋ ಮಿವೆಸ್ ಡಸ್ಟ್ಬಿನ್ ಕಣ್ಣು ಲಾಮಾಣಿ